ਲਾਵਣੀ ਅਗਾਰੇ ਚਿਨਾ ਮਨਾ ਕਾ ਦਾਦਾ ਮਰਾ ਗਉ ਲਾਵਣੀ ਅਗਾਰੇ ਚਿਨਾ ਮਨਾ ਕਾ ਦਾਦਾ ਉਹ ਚਿਨਾ ਮਨਾ ਕਾ ਦਾਦਾ ਰੇ ਦਾਦਾ ਚਿਨਾ ਮਨਾ ਕਾ ਦਾਦਾ ਮੋਰਾ